0: ਲੱਖਾਂ ਦੇ ਲੱਖਾਂ ਵਟਾਵਾਂ ਮੇਰਾ ਲੱਖਣ ਤੇਰੇ ਨੂੰ ਮੇਰੋ
1: SLT Mobitel Fiber ਇਕੱਠੇ ਫਿੱਟ ਕਰਨ ਉੱਕਮ ਡਿਵਾਈਸਸ ਕਨੈਕਟ ਕਰਨ ਗੇਮਿੰਗ ਵਰਲਡ ਲੋ ਲੇਟੈਂਸੀ ਫਾਸਟ ਐਂਡ ਸਟੇਬਲ ਅਨਲਿਮਿਟਡ ਤੋਰਗਨ ਪੈਕੇਜ ਪ੍ਰਸਾਦ SLT Mobitel Fiber
2: ോലാ

0: ਲੱਖਣ ਲੱਖਾਂ ਵਟਾਵਾਂ ਮੇਰੇ ਲੱਖਣ ਤੇਰੇ ਨੂੰ ਮੇਰੋ
1: ਲੱਖਣ ਹਗਿਨੀ ਨੇ ਵੇਲਾ ਵ 11 ਵਿਨਾੜੀ 30 ਹੈ।